5:35 ਹੋ ਲਈਏ। ਲੈਟਸ ਗੋ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਾਰਿਆਂ ਨੂੰ। ਇਹ ਗਾਣੇ ਦਾ ਨਾਮ ਕੀ ਹੈ ਬਾਈ? ਗਾਣੇ ਦਾ ਨਾਮ ਹੈ ਚੈਕਸ। ਮੈਂ ਲਿਖ ਕੇ ਦੇ ਦਿੱਤਾ ਹਾਂ ਆਪਕੋ, ਕੋਈ ਟੈਨਸ਼ਨ ਨਹੀਂ ਹੈ। ਸ਼ੁਭ ਕਾ ਗਾਣਾ ਹੈ ਐਂਡ ਗਾਣੇ ਕਾ ਨਾਮ ਹੈ ਚੈਕਸ। ਵੋ ਜੋ ਅਰੇ ਵੋ ਕੌਨ ਸਾ ਚੈੱਕ।